0: ਆਪਾਂ ਦੇਖ ਸਕਾਂ ਕਿ ਵੀ ਆਪਣਾ ਜੇਕਰ ਇੰਧਨ ਦਾ ਸਾਧਨ ਹੈ ਵਾ ਆਪਾਂ ਧੀਰੇ ਧੀਰੇ ਖਤਮ ਕਰਨ ਲੱਗ ਰਹੇ ਹਾਂ ਔਰ ਆਪਣੀ ਆਉਣ ਵਾਲੀ ਪੀੜ੍ਹੀ ਖਾਤਰ ਆਪਾਂ ਇਹ ਸਾਧਨਾਂ ਨੇ ਸੰਚਿਤ ਕਰਕੇ ਰੱਖਾਂ ਤਾਂ ਆਪਾਂ ਨੇ ਜੇਕੋ ਸੋਲਰ ਪਲਾਂਟ ਹੈ ਔਰ ਸੌਰ ਊਰਜਾ ਦੀ ਜੇਕਰ ਜ਼ਰੂਰਤ ਹੈ ਉਹ ਸਭ ਤੋਂ ਜ਼ਿਆਦਾ ਹੈ ਔਰ ਆਪਾਂ ਇਹ ਕਾਨੀ ਮੁੜਾਂ ਔਰ ਆਪਣਾ ਜੇਕਰ ਭਾਈ ਬੰਧੂਆਂ ਨੂੰ ਵੀ ਇਹ ਦਿਸ਼ਾ ਮੁੜਨ ਦਾ ਪ੍ਰਯਾਸ ਕਰਾਂ।
1: ਬਿਲਕੁਲ ਬਿਲਕੁਲ ਔਰ ਅਬੇ ਭਾਈ ਲੋਕਾਂ ਨੇ ਨਜ਼ਰ ਕਰਾਂ ਇੱਕ ਗੀਤ ਤੜ ਲਓ ਤੋ ਕੋਈ ਦੇਸ਼ ਭਗਤੀ ਸੂ ਆਪਾਂ ਮਾਟੀ ਦੀ ਖੁਸ਼ਬੂ ਸੂ ਜੁੜੀ ਕੋਈ ਗੀਤ ਤੜ ਲਓ ਤਾਂ ਚੋਖੋ ਸੇ ਸੁਣਾਓ।
0: ਤੋ ਦੇਖੋ ਬਸ ਭਾਈ ਜੇਕੋ ਆਪਾਂ ਗੀਤ ਤੜ ਲਓ ਸੁਣਾ ਧਰਤੀ ਦੁਰਾਰੀ ਔਰ ਗਾਇਡ ਹੈ ਸਿਮ ਮਿਸਰਾ ਦੀ ਮਿੱਠੀ ਜੀ ਆਵਾਜ਼ ਨੂੰ
1: ਸੁਣਾਓ ਫਿਰ।